ਵਾਲੀ ਗੱਲ ਕਰ ਲੈ, ਪਿਆਰ ਮੇਰੇ ਨਾਲ ਕਰ ਲੈ, ਕੰਮ ਸਾਰੇ ਗੱਲ ਕਰ ਲੈ ਮੇਰੇ ਯਾਰ, ਤੂੰ ਮੇਰੀ ਬਾਂਹ ਫੜ ਲੈ, ਆਂਖੇ ਆ ਪੜ ਲੈ, ਸੀਨੇ ਸੇ ਦਿਲ ਕੱਢ ਲੈ ਮੇਰੇ ਯਾਰ, ਕਿੰਨਾ ਸੋਹਣਾ ਲੱਗਦਾ।